0: ਗੱਲ ਜੀ, ਮੈਂ ਹਾਂ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
1: Olive Sono Radio Network, Qatar's number one Asian radio network.

0: ਜੀ ਮੈਗਜ਼ੀਨ ਸੁਣਿਓ
1: ਸ਼ੋਰੂਮ ਪਰ ਆਪ ਵਿਜ਼ਿਟ ਕਰ ਸਕਤੇ ਹੋ ਸਿਮਰਨ ਗੌਰੀ ਆਪਕੇ ਸਾਥ ਜੀਓ ਬਿੰਦਾਸ